ਕਰ ਖਟੂਆ ਨਿਖਟੂਆ ਬਨ ਕੇ ਗੁਲਗੁਲੇ ਜਲ ਕੇ ਬੁਲਬੁਲੇ ਬਨ ਕੇ ਗੁਲਗੁਲੇ ਜਲ ਕੇ ਬੁਲਬੁਲੇ ਯਾਰ ਚੁਲਬੁਲੇ ਸੁਨ ਰੇ ਪਗਲੇ ਬੋਲੇ ਬਾਰ ਬਾਰ ਬੋਲੇ ढोले तू आज अपने दिल के सब दाग ढोले ढोले तू आज अपने दिल के सब दाग ढोले ढोले तू